ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ।

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ, ਆਖਾਂ ਜੀਵਾਂ ਦੂਸਰੇ ਮਰ ਜਾਂਦੇ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ

कब कब पद कब ता आदि अपनी कृपा।

ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ਬਦ ਗੌੜੀ ਚੇਤੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗੁਣ ਮੇਰੇ।

0: ਹੋਏ ਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਆ ਨਿੱਕੇ
1: ਅੱਖੀ ਸੁਧ ਕੇ ਵੇਖਣਾ ਪੱਤਰ ਜਾਂ ਪੱਤਰ ਨੂੰ।

0: ਰਿਸਕ ਹਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਸਕ ਸਵਾਇ ਸਾਹਿਬ ਕਰ ਕਮਾਵਣੀ ਤੁਰਸੋਡੀ ਤਿੰਨਾ ਪਾਏ ਨਾਨਕੇ ਕੀ ਵਾਹਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਸੋ ਜਾਏ ਸੁਧ
1: ਸਤਿ ਖਾਲਸਾ ਕਰਨ ਭੁੱਲਾਂ ਚ ਕੋਈ ਖਿਮਾ।

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੇ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ਼ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾਲ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਭੈਣਾਂ ਬੱਚਿਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਕੜ ਕੜ ਕੇ ਅੰਤਰ ਕਈਆਂ ਸਰੂਪ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਸਤਿਕਾਰ ਕਰਦੇ ਮਾਰ ਦਾ ਸਰਾਈ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਖੋ।

ਜਿਨ੍ਹਾਂ ਨੇ ਗੁਰੂ ਦਾ ਇੱਕ ਵਾਰੀ ਪੱਲਾ ਫੜ ਲਿਆ ਫਿਰ ਇੱਧਰ ਉੱਧਰ ਨਹੀਂ ਝਾਕਦੇ, ਜੇ ਝਾਕਦੇ ਨੇ ਫਿਰ ਡਿੱਗ ਵੀ ਪੈਂਦੇ ਨੇ। ਆ ਵੇਖਿਆ ਕਈ ਵਾਰੀ ਬੱਚਾ ਮਾਂ ਨੂੰ ਸਾਹਮਣਿਓ ਵੇਖਦੇ ਤੇ ਮਾਂ ਇਸ਼ਾਰਾ ਦੂਰ ਕਰਦੀ ਕਹਿੰਦੀ ਆ ਮੇਰੇ ਨਾਲ ਗੱਲ ਨਾਲ ਲੱਗ ਜਾ, ਬੱਚਾ ਤੁਰਦਾ ਜਾਂਦੇ। ਜੇ ਤਾਂ ਮਾਂ ਦੀ ਸੇਧ ਰੱਖੇ ਤੇ ਜਾ ਮਾਂ ਦੀ ਛਾਤੀ ਨਾਲ ਲੱਗੇਗਾ, ਪਰ ਜੇ ਖੱਬੇ ਸੱਜੇ ਵੇਖਣਾ ਸ਼ੁਰੂ ਕਰ ਦੇਵੇ ਫਿਰ ਮੂੰਹ ਦੇ ਮੂੰਹ ਡਿੱਗ ਵੀ ਪੈਂਦੇ। ਇਸੇ ਤਰ੍ਹਾਂ ਗੁਰੂ ਕਾ ਸਿੱਖ ਆਪਣੇ ਗੁਰੂ ਦੀ ਸੇਧ ਰੱਖੇ, ਇਧਰ ਉਧਰ ਖੱਬੇ ਸੱਜੇ ਨਾ ਤੱਕੇ ਤੇ ਗੁਰੂ ਦੀ ਛਾਤੀ ਨਾਲ ਵੀ ਲੱਗ ਜਾਏਗਾ, ਗੁਰੂ ਪਿਆਰ ਵੀ ਦੇਵੇਗਾ। ਪਰ ਯਕੀਨ ਰੱਖਣਾ ਜੇ ਖੱਬੇ ਸੱਜੇ ਉਲਟੇ ਸਿੱਧੇ ਇਧਰ ਉਧਰ ਦੁਨੀਆਂ ਦੇ ਦੇਵੀ ਦੇਵਤਿਆਂ ਵੱਲ ਵੇਖਣਾ ਸ਼ੁਰੂ ਕੀਤਾ ਫਿਰ ਮੂੰਹ ਦੇ ਮੂੰਹ ਉਹ ਸਿੱਖ ਡਿੱਗ ਵੀ ਪੈਂਦਾ। ਇਸ ਲਈ ਆਓ ਭਾਈ ਅਰਦਾਸ ਕਰੀਏ।

0: ਜੋ ਬਿਰਸਾ ਤੇਰਾ ਵੇਖਣ ਦੇ ਆ ਕੋਈ ਹੈ ਜੇ ਰੋਣਾ ਚੰਗਾ ਆਪਣਾ ਕਟੂ ਨਹੀਂ ਸਦਾਈ ਹੈ ਜੇ ਰੋਣਾ ਪਰ ਹਰੇ ਦਰਵੇਸ ਕਰੇ ਮਿਲ ਜਾਈ ਹੈ ਕੋ
1: ਸ਼ਬਦ ਰੇ ਮਨ ਸੋਨਾ ਰੇ ਮਨ ਸੋਨਾ 739

ਥੋੜ੍ਹੇ ਜਿਹੇ ਸਮੇਂ ਵਿੱਚ ਰਾਗ ਦੁਰਗਾ ਗਾਇਨ ਦੀ ਕੋਸ਼ਿਸ਼ ਕਰਾਂਗੇ। ਇਸ ਵਿੱਚ ਪਹਿਲੀ ਬੰਦਿਸ਼ ਸੱਤ ਮਾਤਰੇ ਸਲੋ ਸਪੀਡ ਕਰਾਂਗੇ ਕੀਰਤਨ, ਉਸ ਤੋਂ ਬਾਅਦ ਤਿੰਨ ਤਾਲ ਲੈ ਤੇਜ਼ ਹੋ ਕੇ ਆਪਣੇ ਕੁਛ ਸਰਗਮਾ ਤਾਣਾ ਸੁਣਾਵਾਂਗੇ। ਉਮੀਦ ਹੈ ਆਪ ਜੀ ਪਿਆਰ ਨਾਲ ਸਾਨੂੰ ਕਰੋਗੇ। ਜੋ ਅਸੀਂ ਰਾਗ ਵਿੱਦਿਆ ਸਿੱਖਦੇ ਹਨ ਸਾਡੇ ਸਰਦਾਰ ਨੂੰ ਅਸੀਂ

ਮੁਕਤੁਰ ਬਭੁਖਣ ਸਾਰੂ ਕਿਰਪਾਲ ਤੇ ਹਾਲ ਵਿਚਾਰੂ ਕਰ ਮਹਾਰਾ ਤ੍ਰਿਕ ਲਾਟਣ ਤੋਂ ਛੋਤੀ ਬਸ ਕਪਾਟੂ ਜੈ ਜਾਣ ਤੂੰ ਬ੍ਰਹਮ ਕਰਮ ਸਫੋਕ ਨਿਸ਼ਚੋ ਕਰਮ ਕੌ ਨਾਨਕ ਨਿਚੋ ਦਿਹਾਵੇ ਬਿਨ ਸਤ

ਕੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਘਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ। ਹੁਕਮ ਮੰਨੈ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈ

ਸੱਚ ਧਿਆਈਏ ਸੁੱਚ ਹੋਵੇ ਤਾਂ ਕਾਨਕ ਸੱਚ ਧਿਆਈਆ ਸੁੱਚ ਹੋਵੇ ਤਾਂ।

ਸਭ ਕੋ ਵੇਖਦਰੀ ਹਿੱਟ ਚਲਾਏਂਦਾ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਧੰਦੇ ਲਾਏਂਦਾ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਦਰ ਮੰਗਣ ਪੇਖ ਨਾ।

ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਾਂ ਨਦਰੀ ਆਈਆ ਜੰਸ ਪਾਣਾ ਤਾਂ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰਕੀਆ ਬੁਰਿਆਈਆ ਸਹਿ ਤੁੱਠੈ ਨਾਉ।

0: ਸ੍ਰੀ ਮਹਾਰਾਜ ਨੂੰ ਨਮਸਕਾਰ ਕਰਦੇ ਪਿਆਰ ਨਾਲ ਰੱਜ ਕੇ ਫਤਿਹ ਗਜਾਈਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ ਚਿਰ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ ਪਿਆਰ ਨਾਲ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ ਆਤਮਾ ਦੀ ਖੁਰਾਕ ਹੈ ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ ਐਂਡ ਆਈ ਥਿੰਕ ਆਮ ਦ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ, ਹਾਂ ਦਾਸ ਹੋ, ਆਈ ਐਮ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀ, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਫਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ।

ਵੀ ਸਚਮਿਆ ਚੇ ਸਾਚ ਰਹੇ ਸਭ ਕੁਛ ਸਸਮਾ ਮੇਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਤੁਮ ਸੂਨਾ ਦੇ ਪਛ ਜਾਇ ਨਾਮ ਕੌਮ ਪੰਥਰ ਪਾਏ ਜੁਗ ਮੈਂ ਜੋ ਚਲੀ ਚਲਾ ਕਾਂਚ ਸੇ ਜਾਦੋ ਹੈ ਆ ਜਾ ਤੂੰ ਬਿਲੇ ਆਪ ਨਮ ਮੇਰਾ ਪਿਆ ਕੰਨ ਮੇਰੇ ਧਰਮਵਾਨ ਆਖਦਾ ਇਹ ਲੈ ਪਿਆ ਵੀਰ ਬਸਲੇ ਕੱਪੜੇ ਪਹਿਰੇ ਤੁਰ ਪੁਰਾਣੇ

0: ਮੈਂ ਚੌਂਕੇ ਪਾਇਆ ਸਿੱਖਾਂ ਕਣ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੁਹਾਲ ਚੜ ਪਿਆ ਵੇ ਤਕਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਪਿਆਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸੀ ਨਾਲ
1: ਪੱਕ ਪਾਓ ਕਿੱਥੇ ਵੰਗ ਮੁੰਡਿਆ ਕੋਪ ਕਰਨ ਖਾ ਸਭ ਕੋ ਆਖੇ ਪਾਏ
2: ਓਏ ਪੁਰਾਣਾ ਸੱਗੇ ਪੀ ਪਰ ਪਾਈਏ ਉਹ ਨਾਨਕ ਤਦ ਨਾ ਤੁੱਟੇ ਜੇ ਤਦ ਹੋਵੇ ਜੋੜ ਮਹੱਲਾ ਪਹਿਲਾ
0: ਮੰਨੀਏ ਪਾ ਤੂੰ ਜੈ ਸਾਲਾ ਹਿੱਸਾ ਸੂਤ ਦਰਗਹ ਅੰਦਰ ਪਈਏ ਤੱਕ

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਹ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ

ਇਹਦੀ ਆਵਾਜ਼ ਗੂੰਜ ਗਈ। ਇਸਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰਤੀ, ਕਹਿਣ ਲੱਗਾ

ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ, ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲ ਫਰੋਸ਼, ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ, ਲੈ ਲਾ ਦਿਲ, ਲੈ ਲਾ ਦਿਲ, ਲੈ ਲਾ ਦਿਲ। ਸਤਿਗੁਰੂ ਆਖਣ ਲੱਗੇ, ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ, ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ, ਜੀ ਮੇਰੇ ਦਿਲ ਦੀ ਕੀਮਤ ਹੈ, ਯਕ ਨਿਗਾਹ ਹੈ ਜਾਂ ਫਜ਼ਾਇਸ਼, ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ, ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ, ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੀ ਆਖਣ ਲੱਗੇ, ਨੰਦ ਲਾਲ, ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ, ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿਲ ਜ਼ਰੂਰ ਆਵੇਗਾ, ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗਾ,

0: ਸਤਿਗੁਰਾਂ ਨੇ ਚੜ ਤੱਕ ਹੀ ਖੋਲ ਦਿੱਤੀ। ਆਖਣ ਲੱਗੇ ਦਿਲ ਫਰੋਸ਼, ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਹੀ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ ਕਿਉਂਕਿ ਜਿਨਸ ਵੀ ਉਹੀ ਹੈ, ਪਦਾਰਥ ਵੀ ਉਹੀ ਹੈ, ਵਸਤੂ ਵੀ ਉਹੀ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ ਇੰਨੀ ਹੈ, ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ, ਉਸਨੇ ਆਪ ਆਖੀ। ਕਹਿਣ ਲੱਗਾ
1: ਮਹਬੂਬਾਂ ਦੇ ਕੂਚੇ ਅੰਦਰ ਮੈਂ ਦਿਲ ਵੇਚਣ ਜਾਂਦਾ ਜਾਂ ਗਾਹਕ

ਪੜ੍ਹ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨੇ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲੋ, ਇਸ ਨੂੰ ਸੋਹਣਾ ਕਰ ਲੋ, ਇਸ ਨੂੰ ਸਾਫ ਕਰ ਲੋ, ਇਸ ਨੂੰ ਪਾਕੀਜ਼ਾ ਕਰ ਲੋ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਆਹ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ਼ ਕਰਿਆ ਕਰ, ਬਰਤਨ ਮਾਂਜਿਆ ਕਰ। ਇੱਕ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮੁਨੱਵਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾਂ ਸਾਫ਼ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਤੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਜੀ? ਦੂਸਰੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ਼ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਨੇ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ, ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੀ। ਮੈਂ ਕਿਹਾ, ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਿਆ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ, ਇਹ ਗੱਲ ਹੈ? ਹਾਂ, ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ

ਕੇ ਲਿਆਓ, ਪਰ ਲਿਆਉਣਾ ਬੜੇ ਆਦਰ ਨਾਲ। ਭਾਈ ਸਾਹਿਬ ਜੀ ਉਸੇ ਤਰ੍ਹਾਂ ਲਿਬੜੇ ਲਿਥੜੇ ਸਤਿਗੁਰਾਂ ਨੇ ਯਾਦ ਕੀਤਾ ਹੈ, ਧੰਨ ਪਾਕ ਬੁਲਾਇਆ, ਇਹ ਬਹੁਤ ਖੁਸ਼ਕਿਸਮਤੀ। ਉਸੇ ਤਰ੍ਹਾਂ ਆ ਗਏ ਸਤਿਗੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਨੰਦ ਲਾਲ ਮਨ ਸਾਫ਼ ਹੋ ਗਿਆ, ਦਿਲ ਸਾਫ਼ ਹੋ ਗਿਆ ਹੈ, ਦਿਲ ਤੁਪ ਗਿਆ ਹੈ, ਦਿਲ ਪਵਿੱਤਰ ਹੋ ਗਿਆ ਹੈ, ਦਿਲ ਪਾਕੀਜ਼ਾ ਹੋ ਗਿਆ ਹੈ, ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ, ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ। ਹਾਂ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ? ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ। ਫਿਰ ਭਾਈ ਸਾਹਿਬ ਜੀ ਆਖਣ ਲੱਗੇ, ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ, ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ, ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਲੇਕਿਨ ਤੁਸੀਂ ਸਮੁੰਦਰ ਹੋ, ਸ਼ੋ ਸਾਗਰ ਹੋ, ਤੇ ਸਾਗਰ ਦਾ ਕੋਈ ਪਾਰਾਬਾਰ ਨਹੀਂ ਹੁੰਦਾ। ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ, ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ, ਤੁਸੀਂ ਸ਼ੋ ਸਾਗਰ ਹੋ, ਮੈਂ ਵਿੱਚ ਇੱਕ ਲਹਿਰ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ। ਆਖਣ ਲੱਗਾ ਜੀ ਠੀਕ ਹੈ, ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ, ਮੋਤੀ ਬਣ ਸਕਦੇ, ਲਾਲ ਪੈਦਾ ਹੋ ਸਕਦੇ ਨੇ, ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ। ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ, ਐਨ ਪਵਿੱਤਰ ਬਣਾਉਣਾ ਸੀ, ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ, ਲੇਕਿਨ ਇਹ ਸਤਿਗੁਰਾਂ ਦੇ ਬਗਲਗੀਰ ਹੋਇਆ।

ਨਾਨਕ ਦੇਵ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ, ਉਸ ਦੇ ਵਿੱਚੋਂ ਪਾਦੋ ਪਰਮ ਭੋਲੀ ਪਰ ਜੋਬਨ ਪਛਤਾਨੀ, ਜਲ ਥਲ ਨੀਰ ਭਰੇ ਬਰਸ ਰੁਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬਈਆ ਬੋਲੇ ਉਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਬਰ ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈਂ ਹੀ ਜਾਈਐ।

ਸਾਰੇ ਹਿੰਦੁਸਤਾਨ ਵਿੱਚੋਂ ਇਸ ਨੂੰ ਆਪਣੀ ਜਾਨ ਇੱਥੇ ਸੁਰੱਖਿਅਤ ਜਾਪੀ। ਅਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿੱਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ, ਚੰਦ ਦਾ ਉਜਾਲਾ ਛਾਇਆ ਪਿਆ ਸੀ, ਗਲੀਆਂ ਬਗੀਚੇ ਹਰ ਪਾਸੇ ਸ਼ਾਂਤੀ ਚੁੱਪ ਸਕੂਨ ਸੀ। ਇਹ ਸਵੇਰੇ ਸਵੇਰੇ ਕਲੀਆਂ ਵਾਲੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਆਰਾਮਗਾਹ ਦੇ ਤਲੇ ਜਾ ਕੇ ਖਲੋ ਗਿਆ। ਉਤਾਰ ਮੂੰਹ ਕਰਕੇ ਇਹ ਤੱਕਣ ਲੱਗ ਪਿਆ, ਵੇਖਣ ਲੱਗ ਪਿਆ, ਝਾਕਣ ਲੱਗ ਪਿਆ, ਇੱਧਰ ਉੱਧਰ ਵੇਖ ਕੇ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ, ਮੈਨੂੰ ਕੋਈ ਤੱਕਦਾ ਤਾਂ ਨਹੀਂ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਵਿਸ਼ਰਾਮ ਗ੍ਰਹਿ ਦੇ ਥੱਲੇ ਖਲੋ ਕੇ ਉੱਪਰ ਨੂੰ ਇੱਕ ਆਵਾਜ਼ ਮਾਰ ਦਿੱਤੀ, ਇੱਕ ਸੱਦ ਮਾਰ ਦਿੱਤੀ, ਇੱਕ ਹੋਕਾ ਮਾਰ ਦਿੱਤਾ, ਕਹਿਣ ਲੱਗਾ

ਸਵੇਰੇ ਹਲੀ ਨਾਮ ਰੱਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ। ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਤਾ ਹੈ, ਦਿਓ ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ। ਕੈਸੀ ਚੀਜ਼ ਹੈ? ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮਾਖਿਓ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਤ ਵਿਕਦਾ ਹੈ। ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸਾਜਾ ਤੇ ਕੈਸਾ ਹੋਕਾ ਹੈ। ਇਹਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਸਤਪੁਰਾਂ ਨੇ ਚੱਲ ਖਿੜਕੀ ਖੋਲ ਦਿੱਤੀ, ਟਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ, ਇੱਕ ਸਰੂ ਕੱਦ ਬੰਦਾ ਖਲੋਤਾ ਹੈ, ਸਫੇਦ ਬਸਤਰ ਪਹਿਨੇ ਨੇ, ਸਫੇਦ ਦਸਤਾਰ ਪਹਿਨੀ ਹੈ, ਸਫੇਦ ਉਸਦੀ ਰਈਸ ਦਾੜੀ ਹੈ। ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵੱਲ ਨੂੰ, ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ। ਲੈ ਲਓ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ, ਦਿਲ ਫਰੋਸ਼।

ਕੀ ਭਾਵ ਨਿਯਤ ਕੀਤਾ ਹੈ ਇਸਦਾ ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ ਹੰਕਾਰ ਉੱਠ ਪਿਆ ਵਿਦਿਆ ਦਾ ਅਭਿਮਾਨ ਉੱਠ ਖਲੋਤਾ ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ ਅੰਦਰ ਇਹਨੂੰ ਕਹਿਣ ਲੱਗਾ ਨੰਦ ਰਾਜ ਦੇਖਿਓ ਮਨਾ ਦਿਲ ਖਰੀਦਦਾਰ ਵੀ ਆ ਗਿਆ ਹੈ ਤੂੰ ਦਿਲ ਫਰੋਸ਼ ਵੀ ਹੈ ਕੀਮਤ ਘੱਟ ਨਾ ਦੱਸ ਦੇ ਘੱਟ ਨਾ ਦੱਸ ਦੇ ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਹੀ ਨਹੀਂ ਸੀ ਹੋਇਆ ਕੋਈ ਨਹੀਂ ਸੀ ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ ਕਲਗੀਆਂ ਵਾਲੇ ਨੇ ਆਖ ਦਿੱਤਾ ਕੀ ਭਾਵ ਰੱਖਿਆ ਆਈ ਕੀ ਮੁੱਲ ਰੱਖਿਆ ਆਈ ਅੰਦਰ ਇਹਨੂੰ ਕਹਿਣ ਲੱਗਾ ਹੁਣ ਕੀਮਤ ਘੱਟ ਨਾ ਦੱਸ ਦੇ ਕੀਮਤ ਘੱਟ ਨਾ ਦੱਸ ਦੇ ਆਖਣ ਲੱਗਾ ਮੇਰੇ ਮਾਲਕ ਮੁੱਲ ਪੁੱਛਦੇ ਹੋ ਜਿਨਸ ਦਾ ਭਾਵ ਪੁੱਛਦੇ ਹੋ ਕੀਮਤ ਪੁੱਛਦੇ ਹੋ ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ ਨਜ਼ਰੇ ਰਹਿਮਤ ਨਜ਼ਰੀ ਨਜ਼ਰ ਨਿਹਾਲ ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ ਕੀਮਤ ਬਹੁਤੀ ਹੈ ਭਾਵ ਜ਼ਿਆਦਾ ਰੱਖਿਆ ਹੈ ਮੁੱਲ ਵਾਧੂ ਰੱਖਿਆ ਹੈ ਜਿਨਸ ਦੀ ਕੀਮਤੀ ਨੇ ਮੁੜ ਗਿਆ ਨੰਦ ਲਾਲ ਵਾਪਸ ਚਲ ਗਿਆ ਆਪਣੇ ਘਰ ਨੂੰ ਪਰੇਸ਼ਾਨ ਪਛੇਮਾਨ ਸਤਿਗੁਰੂ ਸੋਚਣ ਲੱਗੇ ਕੱਲ ਨੂੰ ਫਿਰ ਆਵੇਗਾ ਆ ਗਿਆ ਸਵੇਰੇ ਆ ਗਿਆ ਆਂਦੇ ਨੇ ਫਿਰ ਇੱਕ ਵਾਰੀ ਸੱਦ ਮਾਰ ਦਿੱਤੀ

ਕੀ ਖੁੱਲੀ ਤਾਕੀ ਫਿਰ ਖੁੱਲੀ ਸਤਿਗੁਰੂ ਕਹਿਣ ਲੱਗੇ ਆ ਗਏ ਮੈਨੂੰ ਯਕੀਨ ਸੀ ਕਿ ਤੂੰ ਆਵੇਂਗਾ ਅੱਜ ਕੁਛ ਭਾਵ ਘਟਾਇਆ ਹੈ ਕਿ ਨਹੀਂ ਕੀਮਤ ਘੱਟ ਕੀਤੀ ਹੈ ਕਿ ਨਹੀਂ ਆਖਣ ਲੱਗਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀਮਤ ਤੇ ਕੱਲ ਵਾਲੀ ਰੱਖੀ ਹੈ ਲੇਕਿਨ ਇਹ ਕੁਛ ਰਹਿਤ ਰੱਖ ਦਿੱਤੀ ਹੈ ਕਿਹੜੀ ਮਹਿਬੂਬਾ ਦੇ ਕੂਚੇ ਅੰਦਰ ਮੈਂ ਦਿਲ ਦੇ ਟਿਣ ਜਨ ਥਾ ਨੰਦ ਲਾਲ ਕਹਿਣ ਲੱਗੇ ਆਪਣੀ ਵਿਥਿਆ

ਲੱਗ ਗਿਆ ਉਧਰ ਆ ਜਾ ਉਧਰ ਆ ਜਾ ਆ ਗਿਆ ਸੱਚੇ ਪਾਤਸ਼ਾਹ ਨੂੰ ਆਖ ਦਿੱਤਾ ਚੀਜ਼ ਮੈਂ ਵੇਖ ਲਈ ਹੈ ਟੱਕ ਲਈ ਹੈ ਤੇਰਾ ਨੰਦ ਲਾਲ ਦਿਲ ਕਸੀਫ ਹੈ ਦਿਲ ਗਲੀਜ਼ ਹੈ ਦਿਲ ਮਹਿਰਾ ਹੈ ਇਹ ਸੁਥਰਾ ਨਹੀਂ ਹੈ ਸਾਫ਼ ਨਹੀਂ ਹੈ ਪਾਕੀਜ਼ਾ ਨਹੀਂ ਹੈ ਇਸ ਲਈ ਇਸ ਨੂੰ ਪਾਕੀਜ਼ਾ ਕਰਨ ਹੱਥ ਜੋੜ ਕੇ ਆਖਣ ਲੱਗਾ ਮੇਰੇ ਮਾਲਕ ਆਪਣੇ ਯੋਗ ਬਣਾ ਲਓ ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ ਸੁਝਾਅ ਦੇ ਦਿਓ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰਾ ਖਾਲਸਾ ਬੈਠਾ ਨਾ ਮੇਰਾ ਪਿਆਰਾ ਖਾਲਸਾ ਪ੍ਰਭੂ ਦਾ ਪਿਆਰਾ ਖਾਲਸਾ ਬੈਠਾ ਨਾ ਨੰਦ ਲਾਲ ਤੈਨੂੰ ਜੁਗਤ ਦੱਸਦਾ ਹਾਂ ਲੰਗਰ ਵਿੱਚ ਚਲੇ ਜਾ ਲੰਗਰ ਵਿੱਚ ਜਾ ਕੇ ਮੇਰੇ ਖਾਲਸੇ ਦੇ ਜਿੰਨੇ ਵਧੀਆ ਬਰਤਨ ਥਾਲ ਗਲਾਸ ਕੋਲੇ ਮਨ ਲਾ ਕੇ ਸਾਫ਼ ਕਰੇਗਾ ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਕਲਮ ਜਲਦੀ ਮੁਰੱਬਰ ਹੋ ਜਾਏਗਾ ਦਿਲ ਸਾਫ਼ ਹੋ ਜਾਏਗਾ ਬਸ ਇਸਨੇ ਗੱਲ ਪੱਲੇ ਬਣ ਲਈ ਸਿੱਧਾ ਸਿੱਧਾ ਹੁਣ ਸਤਿਗੁਰਾਂ ਦੇ ਲੰਗਰ ਵਿੱਚ ਚਲੇ ਗਿਆ ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ ਇਹ ਬਰਤਨ ਸਾਫ਼ ਕਰਨ ਲੱਗ ਪਿਆ ਕਈ ਦਿਨ ਲੰਘ ਕਈ ਦਿਹਾੜੇ ਗੁਜ਼ਰ ਗਏ ਕਈ ਦਹਾਕੇ ਗੁਜ਼ਰ ਗਏ ਇਸ ਨੂੰ ਲੰਗਰ ਦੀ ਸੇਵਾ ਕਰਦਾ ਸਾਲ ਗੁਜ਼ਰ ਗਏ ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਆਗਰੇ ਤੋਂ ਇੱਥੇ ਨੰਦ ਲਾਲ ਹੋਣਾ ਕਿਤੇ ਖਾਲਸਾ ਜੀ ਤੁਸੀਂ ਵੇਖਿਆ ਹੀ ਨੰਦ ਲਾਲ ਸਿੰਘ ਸਾਹਿਬ ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ ਆਖਣ ਲੱਗੇ ਗੁਰੂ ਨੇ ਇੱਕ ਫਰਮਾਨ ਕਰ ਦਿੱਤਾ ਹੁਕਮ ਕਰ ਦਿੱਤਾ ਲੰਗਰ ਵਿੱਚ ਹੋਵੇਗਾ ਜਾ ਕੇ ਵੇਖ ਲਓ ਬਜ਼ੁਰਗ ਨੇ ਜਾ ਕੇ ਵੇਖਿਆ ਨਾ ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਈ ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ ਬਚਨ ਘੱਟ ਕਰਦਾ ਹੈ ਬਰਤਨ ਜ਼ਿਆਦਾ ਸਾਫ਼ ਕਰਦਾ ਉਸ ਵਿਅਕਤੀ ਨੇ ਮੁੰਡੇ ਨੂੰ ਹੱਥ ਲਾ ਕੇ ਆਖਿਆ ਨੰਦ ਲਾਲ ਹੋ ਇਹ ਬੋਲੇ ਨਾ ਆਖਣ ਲੱਗੇ ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ ਬੋਲਦੇ ਨੇ ਕਹਿਣ ਲੱਗਾ ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋ ਇਸ ਲਈ ਮੈਂ ਬੋਲਦਾ ਨੰਦ ਲਾਲ ਕੋਈ ਤੇ ਗੁੱਤੂ ਕਰ ਕੋਈ ਤੇ ਬਚਨ ਕਰ ਇਸਨੇ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵੱਲ ਨੂੰ ਕਹਿਣ ਲੱਗਾ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ।

ਵਹਿਮ ਪਦਾਰ ਸਨ ਤੇਰੇ ਖਾਣ ਪੀਣ ਵਾਸਤੇ ਇੱਥੇ ਕੀ ਮਿਲਦਾ ਹੈ, ਇੱਥੇ ਕੀ ਮਿਲਦਾ ਹੈ। ਤੇ ਨੰਦ ਲਾਲ ਨੇ ਬੜੇ ਸਰੂਰ ਵਿੱਚ ਆ ਕੇ, ਬੜੇ ਵਜਿਦ ਵਿੱਚ ਆ ਕੇ, ਬੜੀ ਮਸਤੀ

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਢੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨਹੀਂ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ, ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ। ਲੇਕਿਨ ਸਤਿਗੁਰੂ ਕਹਿੰਦੇ ਨੇ, ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗਾ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਬਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰੂ।

ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ, ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ, ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਓ ਘਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ,

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ

ਭਗਤ ਜਨਾ ਨੇ, ਪੀਰਾਂ ਫਕੀਰਾਂ ਨੇ, ਔਲੀਆ ਅੰਬੀਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਸਾਨੂੰ ਇੱਕ ਅਗਵਾਈ ਬਖਸ਼ੀ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਔਰ ਇਨਸਾਨ ਸਭ ਤੋਂ ਵੱਡਾ ਮੰਗਤਾ ਹੈ।

पद कारण हर कह कबीर पद कारण हर भी भक्त करे जय।

ਕਰਨਾ ਕੀ ਆ।

ਪੜਵਾ ਬੜੀ ਪਾਈਆ ਪੜਵਾ ਕੱਢੀ ਖਾਸ ਪੜੀਏ ਜਿੱਥੇ ਬਰਸ ਬਰਸ ਪੜੀਏ ਤੇ ਮਾਸ ਪੜੀਏ ਜਿੱਥੇ ਅਰਜਾ ਪੜੀਏ ਨਸਾਸ ਨਾ

0: ਹੋ ਜਾ ਕੇ ਗੁਰਬਿੰਦ ਸੁਤਾ
1: ਅਗ ਉੱਤੇ ਤਾਣਾ ਆਪਣਾ ਕੀ ਅਕਮਾਲ ਮਲਖਾਈ ਸਿਰ ਚਾਹੇ ਪਾਈ ਨੂੰ ਕੰਧੇ ਪਰ ਦਵਾਈ ਬਿਨਾਂ ਮੈਂ ਕਿੱਥਾ ਨ ਪਾਈ ਰਹਿਮਾਨੀ ਮਨੁਸਾਨੀ ਅੰਦਰ ਜਾ

राम को मेरा कांडा लात्या जाए ने हम बन जारो राम को हम

परवार पार के दानिया, परवार पार के दानिया लिख ले आल पता मजम डंड न

ਧਰਮ ਧਰਮ ਕਾ ਡੇਰਾ ਦੂਰ ਨਾਲ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਜਗ ਕਾਸਾਈ ਨੀਲ ਵਸਤਰ ਪੈਰੋ ਪ੍ਰਵਾਨ ਮਲੇਸ਼ ਨਾਲੇ ਪੂਜੇ ਪ੍ਰਾਣ ਪਪਾਖਿਆ ਕਰ ਪੁੱਠਾ ਬੱਕਰਾ ਖਾਣਾ ਚੌਂਕੇ ਪਰ ਕਿਸਨੇ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੀਆਂ ਮਤ ਪਿੱਠੇ ਵੀ ਮਤ ਪੀਤੇ ਸਾਡੇ ਪਿੰਡੇ ਹਾਂ।

دوستی تے ناوے راز

0: ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

0: ਸੱਚਾ ਹੈ। ਦੁਨੀਆਂ ਨੂੰ ਸੱਚ ਦੀ ਰੋਸ਼ਨੀ ਦੇ, ਗੁਰੂ ਦੇ ਦਰਬਾਰ ਵਿੱਚ ਕੂੜੇ ਦੀ ਕੋਈ ਥਾਂ ਨਹੀਂ, ਉੱਥੇ ਸੱਚੇ ਹੀ ਸੱਚ ਨੇ। ਸੱਚਾ ਗੁਰੂ ਸੱਚ ਦੀ ਤਕੜੀ ਤੋਲ ਲੈ, ਕਿਸੇ ਦੀ ਰਹਿਤ ਨਹੀਂ, ਫਿਰ ਮਿਹਰਬਾਨ ਵੀ। ਸਾਚਾ ਸਾਹਿਬ ਸਦ ਮਿਹਰੋ, ਸੱਚਾ ਵੀ ਹੈ ਤੇ ਮਿਹਰੋ, ਸਦਾ ਮਿਹਰ। ਜਿਸ ਤਰ੍ਹਾਂ ਮਾਤਾ ਪਿਤਾ ਦੀ ਸਾਰਿਆਂ ਬੱਚਿਆਂ ਤੇ ਮਿਹਰ ਹੈ, ਮਾਤਾ ਪਿਤਾ ਦੇ ਮਨ ਚ ਕਿਸੇ ਬੱਚੇ ਦੇ ਮੁਤਲਕ ਵੀ ਬੁਰਿਆਈ, ਮਾਤਾ ਪਿਤਾ ਦੀ ਇਹ ਹਰ ਸਮੇਂ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਬੱਚੇ ਸੁਖੀ ਹੈ। ਇਹ ਸੰਤ ਮਿੱਤਰ ਉਸ ਵਾਹਿਗੁਰੂ ਦੀ ਉਸਤਤ ਕਰਨੀ ਬਣਦੀ, ਜਿਸ ਵਾਹਿਗੁਰੂ ਨੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਂ, ਇਹਦੀਆਂ ਅਮਲ ਵਸਤੂ ਦਿੱਤੀ, ਉਹਦੀ ਉਸਤਤ ਕਰ, ਉਹਦੀ ਹਮੇਸ਼ਾ ਸਿਫਤ। ਬੰਦੇ ਕੋਲੋਂ ਕੁਛ ਮਿਲ ਗਿਆ ਹੈ, ਅਸੀਂ ਉਹਦਾ ਧੰਨਵਾਦ ਕਰ, ਉਹਦਾ ਥੈਂਕਸ ਅਦਾ ਕਰ। ਡਾਕਟਰ ਸਾਹਿਬ ਅੱਖ ਵਿਚ ਮੁਫ਼ਤ ਦਵਾਈ ਪਾ ਦੇਵੇ, ਉਸਦੀ ਅਸੀਂ ਰੀੜੀ ਹੋ ਜਾਂਦੇ, ਮੁਫ਼ਤ ਫੀਸ ਕੋਈ ਨਹੀਂ ਦੇ। ਸਾਡੇ ਮਨ ਵਿਚ ਉਸਦਾ ਕਿਤਨਾ ਸਤਿਕਾਰ ਬਣਦਾ। ਪਰ ਹਜ਼ੂਰ ਫਰਮਾਉਂਦੇ ਹਨ, ਜਿਸ ਡਾਕਟਰ ਨੇ ਮੁਫ਼ਤ ਦਵਾਈ ਪਾ ਦਿੱਤੀ ਤੇਰੀ ਅੱਖ ਵਿਚ, ਉਹਦਾ ਤੂੰ ਸ਼ੁਕਰਾਨਾ ਕਰਦਾ ਹੈ। ਪਰ ਜਿਸ ਮਾਲਕ ਨੇ ਤੈਨੂੰ ਮੁਫ਼ਤ ਅੱਖਾਂ ਦਿੱਤੀਆਂ, ਉਹਦਾ ਵੀ ਸ਼ੁਕਰਾਨਾ ਕਰਿਆ, ਉਹਦੀ ਵੀ ਸਿਫਤ। ਕੀਰਤਨ ਸਿਫਤ, ਕੀਰਤਨ ਕੀਰਤ ਪ੍ਰਭ ਕੀ ਗਾਓ ਮੇਰੀ ਰਸਮ। ਆਪਾਂ ਸਾਰੇ ਮਾਲਕ ਦੀ ਸਿਫਤ ਹੀ ਜੁੜੇ। ਸਿਫਤ ਕਰਨ ਵਾਲਾ ਜਾਂ ਸੁਣਨ ਵਾਲਾ, ਉਹਨੂੰ ਮਿਲਿਆ ਕੀ? ਹਜ਼ੂਰ ਫਰਮਾਉਂਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਉਸਤਤ ਤੋਂ ਤੁਹਾਡੇ ਹੁਕਮ ਅਨੁਸਾਰ ਸੇਵਕ ਗੁਰਬਾਣੀ ਦਾ ਕੀਰਤਨ ਕਰ। ਅਗਲੀ ਪੰਕਤੀ ਸਾਹਿਬਾਂ ਨੇ ਸਰੋਤਿਆਂ ਵਾਸਤੇ ਫਰਮਾਈ ਹੈ ਕਿ ਸਾਵਧਾਨ, ਚੌਕੜੇ ਮਾਰ ਕੇ ਬੈਠੀਏ ਤੇ ਮਨ ਨੂੰ ਇਕਾਗਰ। ਤੁਰਦਾ ਤੁਰਦਾ ਪਾਣੀ ਇੱਕ ਥਾਂ ਤੇ ਖੜਾ ਹੋ ਜਾਏ, ਉਹਦੇ ਵਿੱਚੋਂ ਮੂੰਹ ਦਿਸਣ ਲੱਗ ਜਾਂਦਾ। ਚਲਦਾ ਪਾਣੀ ਖੜੋ ਜਾਏ, ਸ਼ੀਸ਼ੇ ਦਾ ਕੰਮ ਦਿੰਦਾ। ਚਲਦਾ ਪਾਣੀ ਖੜੋ ਜਾਏ, ਵਿੱਚੋਂ ਮੂੰਹ ਦਿਸਦਾ। ਪਿਆਰੀ ਸਾਧ ਸੰਗਤ, ਨਾਮ ਬਾਣੀ ਕੀਰਤਨ ਦੇ ਸਦਕੇ ਜੇ ਮਨ ਇਕਾਗਰ ਹੋ ਜਾਏ, ਉਸ ਮਨ ਦੇ ਅੰਦਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਦਿਸਦਾ। ਮਨ ਦਾ ਜੁੜਨਾ ਹੀ ਗੁਰੂ ਦੇ। ਸਾਰਿਆਂ ਨੇ ਸਾਚਾ ਸਾਹਿਬ ਸਦ ਮਿਹਰ, ਮਾਤਾ ਪਿਤਾ ਦੀ ਹਰ ਬੱਚੇ ਵਾਸਤੇ ਪਸੰਦ। ਜੇ ਮਾਂ ਕਿਸੇ ਵੇਲੇ ਬੱਚੇ ਦੀ ਗਲਤੀ ਨੂੰ ਵੇਖ ਕੇ ਕਹਿ ਦਿੰਦੀ ਹੈ ਮਰ ਜਾ, ਹਕੀਕਤ ਵਿੱਚ ਉਹ ਮਾਂ ਜਿਹੜੀ ਹੈ ਬੱਚੇ ਨੂੰ ਨਹੀਂ ਕਹਿੰਦੀ, ਉਹਦੀਆਂ ਬੁਰਿਆਈਆਂ ਨੂੰ ਕਹਿੰਦੀ ਹੈ। ਅੰਦਰੋਂ ਤਾਂ ਅਸੀਸ ਦਿੰਦੀ ਹੈ, ਪੂਤਾ ਮਾਤਾ ਕੀ ਸਦਾ ਹੀ ਅਸੀਂ। ਇਸੇ ਤਰ੍ਹਾਂ ਮਿਹਰਬਾਨ ਸਤਿਗੁਰੂ ਸਦਾ ਹੀ ਮਿਹਰ ਕਰਦਾ। ਜੇ ਕਿਸੇ ਵੇਲੇ ਕੋਈ ਤਕਲੀਫ ਦਾ ਮੋੜ ਵੀ ਆ ਗਿਆ, ਦੁੱਖ ਦਾ ਮੋੜ ਵੀ ਆ ਗਿਆ ਹੈ, ਇਹਦੇ ਵਿੱਚ ਵੀ ਕੋਈ ਭਲਾ ਨਹੀਂ। और अनजान बच्चे नू जिस तरह माता पिता की झिड़क का पता नहीं ना, उन्हू ज्ञान नहीं, पर उस झिड़क का वड्डे होके पता लगता है। जिमें माता पिता की उस झिड़क नू समझ के पढ़ जाता ज चंगे कमां च लग जाता तो मेरा जीवन सुधर जाए। इसे तरह जे किसे ले दुख आया, जे गुरु ने किसे ले झिड़क भी दिता है तो फिर सिख उदास नहीं होता। सिख दोवें हाथ जोड़ के अरदास करता है, जे गुर झिड़के तो मीठा लागे, क्योंकि मेहरबान जो है। अज कलगीधर पातशाह जी भाई जोगा सिंह जिस दे अंदर होमे का बीज बोया गया, होमे वाला सिख जड़ा है वह वाहगुरु नू भांदा नहीं। हर जी हंकार ना भावे ही वेद फूक सुना, ओनू दूर करने वास्ते सिख नू चिट्ठी दे के पिशावर भेज। समा हो गया, आनंदकारी की मर्यादा आरंभ हुई। भाई जोगा सिंह एक लाम लैके मथा टेके बह गया, दूजी लाम लैके भाई जोगा सिंह जिस वेले मथा टेक के बैठता है, इधर सामने सिख बैठा सी चिट्ठी वाला, उधरों भाई जोगा सिंह ने तकिया, इधरों इस सिंह ने तकिया। जिस वेले चार अखां मिलियां ते दोवां दे हथ जुड़ गए, दुआ ने फतेह बुलाई, वाहेगुरु जी का खालसा
1: श्री वाहेगुरु जी की फतेह।
0: ते मर्यादा कलगीधर पातशाह जी का हुक्म, दो सिंघा का मेल होया है प्यार नाल फतेह बुलान। अधूर कहन लगे भाई दया सिंह जी, जे प्यार नाल दोवे सिंह फतेह बुलाते हैं, जे वह नीज ला के वेखण तो दोवां दे विचकार मैं दोवां नू फतेह का जवाब देता। एक सिख फतेह बुलाए ते दूजा पिट दे जाए, साहब जी कह लगे उस सिख नू पिट नहीं देंदा, मैनू पिट दे। फतेह फतेह बुलाई, सिख ने चिट्ठी भाई जोगा सिंह दे के रख दी, विच की लिखिया सी, जोगिया जे बैठा है तो उठ, जे उठिया है तो तुर पो, जे तुरिया है तो भज पाओ छेती, क्योंकि पूरे गुरु सच्चे वैद नू बड़ा फिक्र लग गया कि मेरा सिख भाई जोगा सिंह होमे दे रोग ग्रसिया छेती। इतिहास च लिखा प्यारी सात संगत, भाई जोगा सिंह ने दो लावां लईयां ते दो नहीं तुर। महापुरुषां दी रसना तूं भी सुनिया है कि मर्यादा पूरी करन वास्ते दो लावां भाई जोगा सिंह ने दुपट्टे नाल देख के संपूर्ण कीती। भाई जोगा सिंह तुर पिया, नाल दा सिंह भी नाल। जदों तुरिया पहला ख्याल मने च आया कि मना नाना चलिया मेरे तो बगैर गुरु दा कम, आखो श्री वाहे, सारे आखो वाहे
1: श्री वाहे,
0: कोई रसना खाली ना रहे। जो भी माई पाई मेरे धन गुरु नानक पातशाह दे दरबार च आके जुड़े आए, आओ पागल वाले अपनी रसना पवित्र करो।

ਸੱਚਮੁੱਚ ਤੁਸੀਂ ਸਾਰੇ ਪਾਗਲ ਹੈ ਜੋ ਆਪਣੇ ਆਪ ਨੂੰ ਨਾਮ ਨਾਲ ਜੋੜੇ, ਕਿਹੜੇ ਪਿਆਰ ਨਾਲ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਸਦਾ ਜਪੇ ਰਸਨ, ਇਸ ਵਾਸਤੇ ਮੁੜ ਮੁੜ ਵਾਹਿਗੁਰੂ ਵਾਹਿਗੁਰੂ ਕਹਿੰਦੇ। ਜਾਂ ਤਾਂ ਵਾਹਿਗੁਰੂ ਨਾਲ ਪਿਆਰ ਪੈ ਜਾਏ, ਉਹ ਬੜਾ ਮੁਸ਼ਕਿਲ ਹੈ ਸਾਡਾ, ਦੁਨੀਆਦਾਰੀ ਨਾਲ ਪਿਆਰ, ਕੰਮਾਂ ਨਾਲ ਪਿਆਰ ਹੈ, ਦੁਕਾਨਾਂ ਨਾਲ ਪਿਆਰ ਹੈ, ਦੋਸਤਾਂ ਮਿੱਤਰਾਂ ਨਾਲ ਪਿਆਰ ਹੈ। ਵਾਹਿਗੁਰੂ ਨਾਲ ਤਾਂ ਪਿਆਰ ਪੈਂਦਾ ਹੀ ਨਹੀਂ, ਜਾਂ ਤਾਂ ਪਿਆਰ ਪੈ ਜਾਏ ਜਾਂ ਪਿਆਰ ਪ੍ਰਾਪਤ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦੇ। ਜਾਂ ਤਾਂ ਪਿਆਰ ਹੋ ਜਾਏ, ਜਾਂ ਉਹਦੇ ਪਿਆਰ ਦੀ ਪ੍ਰਾਪਤੀ ਵਾਸਤੇ ਕਿਹੜਾ ਸਾਧਨ ਹੈ ਉਹਦੀ ਯਾਦ, ਹਰ ਯਾਦ ਕਰਦੇ ਆ। ਆਮ ਕਹਾਵਤ ਹੈ ਨਾ, ਜਿਹਨੂੰ ਯਾਦ ਕਰੀਏ ਉਹ ਵੀ ਤਾਂ ਯਾਦ ਕਰੇ। ਇਸ ਵਾਸਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਹਰ ਕਰਿਆ, ਬੱਚਿਆਂ ਤੋਂ ਹੀ ਕਰਾਇਆ ਕਰ, ਨਿੱਕੇ ਨਿੱਕੇ ਬੱਚੇ, ਮਾਤਾਵਾਂ ਦਾ ਫਰਜ਼ ਹੈ ਅੰਮ੍ਰਿਤ ਵੇਲੇ ਉਠਾ ਕੇ, ਬੱਚੇ ਉੱਠਦੇ ਹਨ, ਉਹਨਾਂ ਨੂੰ ਆ ਕੇ ਸੋਹਣੇ ਜੂੜੇ ਕਰਕੇ, ਸੋਹਣੇ ਕੇਸਾਂ ਦੀ ਸੰਭਾਲ ਕਰਕੇ, ਬੱਚੇ ਉਹ ਵਾਹਿਗੁਰੂ ਵਾਹਿਗੁਰੂ ਛੱਡੋ, ਤਾਂ ਜੋ ਇਹ ਪਿਆਰ ਵੱਧਦਾ, ਜਿਉਂ ਜਿਉਂ ਪਿਆਰ ਵੱਧਦਾ ਜਾਏਗਾ ਤਿਉਂ ਤਿਉਂ ਪਿਆਰਾ ਨੇੜੇ ਨੇੜੇ ਆਉਂਦਾ ਜਾਏਗਾ। ਅੱਜ ਤੱਕ ਲੋ ਪਿਆਰਾ ਕਿਸ ਤਰ੍ਹਾਂ ਬਖਸ਼ਿਸ਼ ਪਿਆ ਕਰਦਾ ਹੈ, ਤੇ ਇਧਰ ਭਾਈ ਜੋਗਾ ਸਿੰਘ ਦੇ ਅੰਦਰ ਜਿਹੜੀ ਹਉਮੈ ਦਾ ਬੀਜ ਸੀ ਹੁਣ ਦਰਖਤ ਬਣ ਗਿਆ। ਨਾ ਨਾ ਚੱਲਿਆ ਮੇਰੇ ਤੋਂ ਬਗੈਰ ਗੁਰੂ ਦਾ ਕੰਮ, ਚੱਲ ਮਨਾ ਛੇਤੀ ਪਹੁੰਚ। ਤੁਰਦਾ ਤੁਰਦਾ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਪਹੁੰਚ, ਸ਼ਾਮ ਦਾ ਟਾਈਮ ਹੋ ਗਿਆ, ਦੀਵਾ ਬੱਤੀ ਜਲ ਗਏ। ਭਾਈ ਜੋਗਾ ਸਿੰਘ ਨੇ ਸੋਚਿਆ ਸੁਣਿਆ ਹੁਸ਼ਿਆਰਪੁਰ ਬੜਾ ਸੁੰਦਰ ਸ਼ਹਿਰ ਹੈ, ਚਲੋ ਮਨਾ ਸੈਰ ਹੀ ਕਰੀਏ। ਜਿਸ ਵੇਲੇ ਮਨ ਕਮਜ਼ੋਰ ਹੋ ਜਾਏ ਨਾ, ਉਸ ਵੇਲੇ ਸੈਲਾਨੀ ਬਣ ਜਾ, ਸਰੀਰ ਨੂੰ ਬੁਖਾਰ ਹੋ ਜਾਏ ਸਰੀਰ ਕਮਜ਼ੋਰ ਹੁੰਦਾ ਜਾਂਦਾ, ਕਮਜ਼ੋਰ ਸਰੀਰ ਨੂੰ ਸਰਦੀ ਵੀ ਛੇਤੀ ਲੱਗਦੀ ਹੈ ਗਰਮੀ ਵੀ ਛੇਤੀ। ਇਸੇ ਤਰ੍ਹਾਂ ਜਿਸ ਮਨ ਨੂੰ ਹਉਮੈ ਦਾ ਬੁਖਾਰ ਲੱਗ ਜਾਏ, ਉਹ ਮਨ ਕਮਜ਼ੋਰ ਹੋ ਜਾਂਦਾ ਹੈ, ਉਸ ਮਨ ਦੇ ਉੱਤੇ ਦੁੱਖਾਂ ਸੁੱਖਾਂ ਦਾ ਛੇਤੀ ਅਸਰ ਹੁੰਦਾ, ਦੁੱਖਾਂ ਤੇ ਸੁੱਖ। ਇਹ ਕਮਜ਼ੋਰ ਮਨ ਦੀ ਨਿਸ਼ਾਨੀ, ਕਈ ਇਨਸਾਨ ਜੇ ਸੁੱਖ ਆ ਗਏ ਤਾਂ ਵੀ ਰੱਬ ਨੂੰ ਭੁੱਲ ਜਾਂਦਾ, ਇਹ ਕਮਜ਼ੋਰੀ ਹੀ ਇਨਸਾਨ। ਜੇ ਕੋਈ ਦੁੱਖ ਦਾ ਮੋੜ ਆ ਗਿਆ ਤਾਂ ਵੀ ਰੱਬ ਤੂੰ ਨਾਸਤਕ ਹੋ, ਜੀ ਮੈਂ ਰੋਜ਼ ਗੁਰਦੁਆਰੇ ਜਾਂਦਾ ਸੀ ਮੈਨੂੰ ਦੁੱਖ ਕਿਉਂ ਮਿਲੇ, ਆਖੋ ਸ੍ਰੀ ਗੁਰਦੁਆਰੇ ਹੀ ਨਹੀਂ ਜਾਂਦਾ, ਇਹ ਕਮਜ਼ੋਰੀ। ਪਰ ਜਿੱਥੇ ਮਨ ਬਲਵਾਨ ਹੋਵੇਗਾ ਉਹ ਤਾਂ ਅਰਦਾਸ ਕਰੇਗਾ, ਕੇਤੀਆ ਦੁੱਖ ਭੁੱਖ ਸਦ ਮਾਰੇ ਵੀ ਦਾਤਰੀ ਦੱਸੇ ਵੀ ਦਾਤ ਪਾਛੇ ਸਿੱਖਦੀ ਅਵਸਥਾ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਘਾਬਰਨਾ ਨੀ, ਮਨ ਤੈਰੀਆਂ ਗੱਲਾਂ ਨੀ ਲੈ ਜਾ, ਇਹ ਮੋੜ ਹਨ, ਜੇ ਮੋੜ ਨਾ ਤਾਂ ਦੂਜਾ ਰਸਤਾ ਨੀ ਮਿਲਦਾ, ਜੀਵਨ ਦੇ ਅੰਦਰ ਵੀ ਮੋੜ। ਪਰ ਇਹਨਾਂ ਦੀ ਸਾਵਧਾਨਤਾ ਵਾਸਤੇ ਸ਼ਬਦ ਦਾ ਹਰ ਸਮੇਂ ਸ਼ਬਦ ਦਾ, ਮਨ ਕਮਜ਼ੋਰ ਹੋਇਆ ਸੈਲਾਨੀ ਬਣੇ, ਨਾਲ ਦੇ ਸਿੰਘ ਨੂੰ ਧਰਮਸਾਲੇ ਆਰਾਮ ਕਰਨ ਵਾਸਤੇ ਕਿਹਾ, ਤੇ ਆ ਭਾਈ ਜੋਗਾ ਸਿੰਘ ਹੁਸ਼ਿਆਰਪੁਰ ਦੀਆਂ ਗਲੀਆਂ ਬਾਜ਼ਾਰਾਂ ਚ ਫਿਰ ਗਿਆ। ਇੱਕ ਬਾਜ਼ਾਰ ਵਿੱਚੋਂ ਲੰਘਿਆ, ਚਵਾਰੇ ਤੇ ਤੱਕਿਆ, ਕੀ ਵੇਖਿਆ, ਪਿਆਰੀ ਸਾਧ ਸੰਗਤ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਇਹ ਜਿਸ ਗੰਦਲਾਂ ਧਰੀਆਂ ਖੰਡ ਮਿਲੇ, ਵੇ ਉਹਦੀਆਂ ਗੰਦਲਾਂ ਉੱਤੇ ਖੰਡ ਗਲੇਸੀ ਹੋਈ, ਕੀ ਤੱਕਿਆ ਵੇਸਵਾ ਵਿੱਚ, ਮਨ ਕਮਜ਼ੋਰ ਹੋਇਆ ਹੋਇਆ ਸੀ ਮੋਹਿਆ ਗਿਆ। ਕਿਸੇ ਮਹਾਂਪੁਰਸ਼ ਨੇ ਲਿਖਿਆ, ਹੁਸ਼ਿਆਰਪੁਰ ਵਿੱਚ ਪਹੁੰਚ ਕੇ ਹੋਣਾ ਸੀ ਹੁਸ਼ਿਆਰ, ਪਰ ਇੱਕ ਵੇਸਵਾ ਨੂੰ ਵੇਖ ਕੇ ਦਿੱਤੀ ਸੁਰਤ, ਖਿਆਲ ਆਇਆ ਚਵਾਰੇ ਤੇ ਚੜ ਜਾਣਾ। ਪਰ ਨਾਲ ਹੀ ਭਾਈ ਜੋਗਾ ਸਿੰਘ ਨੇ ਸੋਚਿਆ, ਮਨ ਆਨੰਦਪੁਰ ਸਾਹਿਬ ਇੱਥੋਂ ਨੇੜੇ ਹੈ, ਕੋਈ ਵੇਹਦਾ ਨਾ ਹੋਵੇ, ਅਜੇ ਨਹੀਂ ਜਾਣਾ, ਕੋਈ ਸਮਾਂ ਠਹਿਰੇ। ਤਾਂ ਹੁਣ ਭਾਈ ਜੋਗਾ ਸਿੰਘ ਪਿਆਰੀ ਸਾਧ ਸੰਗਤ ਵੇਸਵਾ ਦੇ ਚਵਾਰੇ ਤੇ ਜਿਹੜੀ ਪੌੜੀ ਸੀ, ਪਹਿਲੀ ਪੌੜੀ ਦੇ ਜਿਸ ਵੇਲੇ ਪੈਰ ਰੱਖਿਆ,
ਇਹਦੇ ਕੰਨਾਂ ਚ ਆਵਾਜ਼ ਆਈ, ਤੱਕੇ ਨਾਰ ਪਰਾਈਆਂ

ਮੇਰੇ ਪਰਦੇਸੀ ਜੀਵੜੇ ਕਿਹੜੀਆਂ ਫਾਹੀਆਂ ਚ ਪਿਆ ਪੈਂਦਾ, ਜਿਹੜਾ ਇਹਨਾਂ ਫਾਹੀਆਂ ਚ ਫਸ ਗਿਆ ਉਹ ਨਿਕਲਿਆ ਸੀ, ਉਹਦਾ ਜੀਵਨ ਤੋਂ ਮੁੱਕ ਗਿਆ। ਆਈ ਜੋਗਾ ਸਿੰਘ ਦੇ ਕੰਨਾਂ ਜਿਸ ਵੇਲੇ ਆਵਾਜ਼ ਆਈ, ਫਿਰ ਝੱਟ ਪੌੜੀ ਤੂੰ ਪੈਰ ਹੇਠਾਂ ਕਰਕੇ ਫਿਰ ਮੁੜ ਪਿਆ ਵਾ, ਮਨਾ ਅਜੇ ਵੀ ਕੋਈ ਤੈਨੂੰ ਵੇਖਦਾ ਪਿਆ। ਕੋਈ ਸਮਾਂ ਹੋਰ ਵੇਟ ਕੀਤੀ, ਹੁਣ ਕਿਹੜਾ ਸਮਾਂ ਹੋ ਗਿਆ, ਅੱਧੀ ਰਾਤ ਵੀ ਬੀਤ ਗਈ, ਅੰਮ੍ਰਿਤ ਵੇਲਾ ਹੋ ਗਿਆ। ਅੱਜ ਜੋਗਾ ਸਿੰਘ ਨੇ ਸੋਚਿਆ ਹੁਣ ਕੋਈ ਵੀ ਨਹੀਂ ਮੈਨੂੰ ਵੇਖਦਾ। ਪਿਆਰੀ ਸਾਧ ਸੰਗਤ, ਭਾਈ ਜੋਗਾ ਸਿੰਘ ਵੇਸਵਾ ਦੇ ਚੁਬਾਰੇ ਤੇ ਚੜਨਾ ਸ਼ੁਰੂ ਕਰ ਦਿੰਦੇ। ਇਧਰ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ, ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਅਕਾਲ ਪੁਰਖ ਨਾਲ ਜੁੜੇ ਹੋਏ, ਅਚਾਨਕ ਹੀ ਨੇਤਰ ਖੋਲੇ, ਬਚਨ ਕੀਤਾ, ਸਿੱਖ ਰੁੜ ਗਿਆ ਕਾਮ ਕੁੰਡ ਵਿਚ, ਕਾਮ ਦੇ ਸਮੁੰਦਰ ਚ ਸਿੱਖ ਰੁੜ ਗਿਆ। ਕੋਈ ਹੈ ਪਹਿਰੇਦਾਰ ਸਾਹਮਣੇ ਆ ਗਿਆ, ਪਾਤਸ਼ਾਹ ਹੁਕਮ ਕਰੋ, ਹਜ਼ੂਰ ਕਹਿਣ ਲੱਗੇ ਖਾਕੀ ਵਰਦੀ ਲਿਆ, ਲਿਆਂਦੀ ਮਾਤ ਗੁਜਰੀ ਦਾ ਸੋਹਣਾ ਲਾਲ ਅੱਜ ਖਾਕੀ ਵਰਦੀ ਪਾ ਲੈਂਦਾ, ਹੱਥ ਵੀ ਚਾਂਦੀ ਦੀ ਚੋਬ, ਨੇਤਰ ਬੰਦ ਕੀਤੇ ਪਹੁੰਚ ਗਏ। ਆਈ ਜੋਗਾ ਸਿੰਘ ਰੇਸਵਾ ਦੇ ਚੁਬਾਰੇ ਤੇ ਚੜਿਆ ਜਾਂਦਾ, ਸੋਚਿਆ ਹੁਣ ਕੋਈ ਨੀ ਮੈਨੂੰ ਵੇਖਦਾ, ਕੋਈ ਰੁਕਾਵਟ ਨਹੀਂ। ਪਰ ਜਿਸ ਵੇਲੇ ਇਹ ਉੱਪਰ ਪਹੁੰਚਿਆ ਤਾਂ ਭਾਈ ਜੋਗਾ ਸਿੰਘ ਨੇ ਕੀ ਤੱਕਿਆ, ਇੱਕ ਸਰੂ ਕਦ ਸੋਹਣੀ ਸ਼ਕਲ ਵਾਲਾ, ਖਾਕੀ ਵਰਦੀ ਪਾ ਕੇ, ਹੱਥ ਵਿਚ ਚਾਂਦੀ ਦੀ ਚੋਬ ਹੈ, ਪਹਿਰੇਦਾਰ ਖਲੋਤਾ। ਭਾਈ ਜੋਗਾ ਸਿੰਘ ਹੈਰਾਨ ਹੋ ਗਏ, ਇਹ ਪਹਿਰੇਦਾਰ ਇੱਥੇ ਕਿਸ ਤਰ੍ਹਾਂ ਖੜੋਤਾ। ਅਜੇ ਸੋਚਦਾ ਹੀ ਪਿਆ ਸੀ ਕਿ ਪਹਿਰੇਦਾਰ ਨੇ ਜ਼ਰਾ ਅੱਗੇ ਹੋ ਕੇ ਕਿਹਾ ਤੂੰ ਕੌਣ ਹੈ। ਭਾਈ ਜੋਗਾ ਸਿੰਘ ਖਾਮੋਸ਼ ਹੋ ਗਿਆ। ਪਹਿਰੇਦਾਰ ਨੇ ਗਰਜਵੀਂ ਆਵਾਜ਼ ਚ ਕਿਹਾ, ਬੋਲਦਾ ਕਿਉਂ ਨਹੀਂ, ਤੂੰ ਕੌਣ ਹੈ, ਨਹੀਂ ਬੋਲਿਆ। ਤੀਜੀ ਵਾਰੀ ਪਹਿਰੇਦਾਰ ਕਹਿਣ ਲੱਗਾ, ਬੋਲਦਾ ਕਿਉਂ ਨਹੀਂ, ਤੂੰ ਕੌਣ ਹੈ ਭਾਈ, ਨਹੀਂ ਬੋਲਿਆ। ਤਾਂ ਪਹਿਰੇਦਾਰ ਕਹਿਣ ਲੱਗਾ, ਤੂੰ ਬੋਲਦਾ ਨਹੀਂ, ਫਿਰ ਮੇਰੀਆਂ ਜੀ ਅੱਖਾਂ ਧੋਖਾ ਨਹੀਂ ਖਾਂਦੀਆਂ, ਤਾਂ ਤੂੰ ਅਨੰਦਪੁਰ ਦੇ ਵਾਲੀ ਦਾ ਸਿੱਖ ਜਾਪਦਾ। ਪਰ ਸਿੰਘਾ, ਜੇ ਤਾਂ ਮੈਂ ਤੇਰੀ ਸ਼ਕਲ ਵੱਲ ਵੇਖਦਾ ਹਾਂ ਮੈਨੂੰ ਗੁਰੂ ਚੇਤੇ ਆਉਂਦਾ, ਮੈਂ ਜੇ ਤੇਰੀ ਕਰਤੂਤ ਵੱਲ ਵੇਖਦਾ ਹਾਂ ਤਾਂ ਤੂੰ ਮਹਾਂ ਪਾਪੀ। ਆਈ ਜੋਗਾ ਸਿੰਘ ਨੇ ਨੀਵੀਂ ਪਾ ਲਈ। ਤਾਂ ਪਹਿਰੇਦਾਰ ਨੇ ਫਿਰ ਮੁਖਾਤਬ ਹੋ ਕੇ ਕਿਹਾ, ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ, ਪ੍ਰਾਤ ਕਾਲ ਕੇ ਸਮੇਂ ਮੇਂ

ਸਿੰਘ ਤੂੰ ਤਾਂ ਹੱਥਾਂ ਵਿਚ ਕੜਾ ਵੀ ਪਾਇਆ, ਕੜੇ ਨੂੰ ਸਿਰਫ ਲੋਹੇ ਦੀ ਤਾਰ ਹੀ ਸਮਝ ਲਈ ਏ, ਪਰ ਨਹੀਂ, ਇਸ ਕੜੇ ਦਾ ਕੋਈ ਮਕਸਦ। ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਉੱਥੇ ਪੰਜ ਕਕਾਰ ਵੀ ਦਿੱਤੇ। ਇਹ ਪੰਜ ਕਕਾਰ ਸਿੱਖੀ ਦਾ ਯੂਨੀਫਾਰਮ ਹੈ, ਵਰਦੀ ਹੈ। ਮਿਲਟਰੀ ਚ ਭਰਤੀ ਹੋਣਾ ਹੋਵੇ ਤਾਂ ਉਥੋਂ ਦੀ ਵਰਦੀ ਪਾਣੀ ਪਈ, ਤੇ ਜੇ ਕੋਈ ਕਵੇ ਕਿ ਸਾਹਿਬ ਕਦੇ ਮੰਨਦਾ ਹੀ ਨਹੀਂ, ਆਖੋ ਸ੍ਰੀ ਵਾਲੀ ਵਰਦੀ ਪਾਣੀ ਜ਼ਰੂਰੀ ਹੈ। ਕਈ ਕਹਿੰਦੇ ਜੀ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਸਿੱਖੀ ਦਾ ਪਿਆਰ ਹੋਣਾ ਚਾਹੀਦਾ, ਠੀਕ ਹੈ ਭਾਈ, ਪਰ ਗੁਰੂ ਕਹਿੰਦਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰ ਹੋਣਾ, ਸਿੱਖੀ ਸਰੂਪ ਜ਼ਰੂਰੀ। ਇਹ ਵਰਦੀ ਨਾ ਪਾਈ ਹੋਵੇ ਤਾਂ ਪਿਆਰੀ ਸਾਧ ਸੰਗਤ ਉਹ ਜਿਹੜਾ ਰੰਗਰੂੜ ਸਿਪਾਹੀ ਹੈ, ਕਿਉਂਕਿ ਵਰਦੀ ਤੂੰ ਪਤਾ ਲੱਗਦਾ ਹੈ ਕਿ ਫਲਾਣੇ ਬਾਦਸ਼ਾਹ ਦਾ ਸਿਪਾਹੀ, ਫਲਾਣੇ ਰਾਜ ਦਾ ਸਿਪਾਹੀ। ਜੇ ਵਰਦੀ ਨਾ ਹੋਵੇ ਤਾਂ ਕਈ ਵਾਰੀ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਜਾਂਦਾ, ਆਖੋ ਸ੍ਰੀ ਭਾਈ, ਪਹਿਚਾਣ ਵੀ ਨਾ ਹੋ ਸਕੇ। ਇਸ ਵਾਸਤੇ ਸਿੱਖੀ ਦਾ ਜੋ ਯੂਨੀਫਾਰਮ ਵਰਦੀ ਹੈ ਉਹ ਕਿਹੜੀ ਹੈ? ਸਾਬਤ ਸੂਰਤ ਜਿਹਦੇ ਵੱਲ ਵੇਖਿਆ, ਕਲਗੀਆਂ ਵਾਲਾ ਯਾਦ ਪਿਆ, ਤੇਰੇ ਪੰਜ ਕਕਾਰ ਕੜਾ ਕਿਸ ਵਾਸਤੇ ਪਾਇਆ? ਤੋ ਕੜੇ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਹੱਥਾਂ ਚ ਕੜਾ ਪਾਇਆ ਹੈ ਇਨ੍ਹਾਂ ਹੱਥਾਂ ਦੇ ਨਾਲ ਪਰਾਏ ਤਨ ਨੂੰ ਤੇ ਪਰਾਏ ਤਨ ਨੂੰ ਨਾ ਛੱਡ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਦੇ ਹੱਥ ਚ ਹੱਥ ਕੜੀ ਪੈ ਗਈ, ਜਿਹਦੇ ਹੱਥ ਚ ਹੱਥ ਕੜੀ ਪਈ ਹੋਵੇ ਉਹਦੇ ਹੱਥ ਕੁਛ ਵੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕੜਾ ਜਿਹੜਾ ਹੈ ਇਹ ਕੜਾ ਉਪਦੇਸ਼ ਦਿੰਦਾ ਹੈ ਕਿ ਪਰ ਧਨ ਪਾਹਣ ਤੁਲ ਤ੍ਰਿਆ ਪਰਮਾਤ ਹੋਣਾ ਹੈ। ਪਰਾਇਆ ਧਨ ਪਿਆ, ਪੱਥਰ ਪਿਆ, ਪਰਾਈ ਇਸਤਰੀ ਹੈ, ਵੱਡੀ ਹੈ, ਮੇਰੀ ਮਾਂ ਹੈ, ਮੇਰੇ ਬਰਾਬਰ ਦੀ ਮੇਰੀ ਭੈਣ ਹੈ, ਛੋਟੀ ਹੈ, ਬੱਚੀ। ਇਹ ਕੜਾ ਉਪਦੇਸ਼ ਦਿੰਦਾ, ਕਿੱਥੇ ਕੜਾ ਹੱਥਾਂ ਵਿਚ ਪਾਣਾ, ਕਿੱਥੇ ਕੋਲ ਵੇਸਵਾ ਜਾਣਾ, ਕੀ ਆਖੇ ਕੰਘਾ ਕਿਰਪਾ। ਇਹ ਸੋਹਣੇ ਕੇਸ ਤੇ ਕੰਘਾ ਕੇਸਾਂ ਦੀ ਸਫਾਈ ਵਾਸਤੇ, ਕਿਰਪਾਨ ਕਿਸ ਵਾਸਤੇ? ਕਿਸੇ ਨੂੰ ਮਾਰਨ ਵਾਸਤੇ ਨਹੀਂ, ਇਹ ਜਿਹੜੀ ਕਿਰਪਾਨ ਹੈ ਪਿਆਰੀ ਸਾਧ ਸੰਗਤੀ ਆਪਣੀ ਰੱਖਿਆ ਵਾਸਤੇ, ਇਹ ਸਿੱਖ ਦੇ ਕੋਲ ਹਰ ਵੇਲੇ ਰਹਿੰਦੀ। ਇਸ ਕਿਰਪਾਨ ਦਾ ਮਕਸਦ ਕੀ ਹੈ? ਪੈ ਕਾਹੂ ਕੋ ਦੇਤ ਨੇ ਨੇ ਭੈ ਮਾਨਤ, ਇਹ ਜ਼ਰੂਰੀ। ਕੀ ਆਖੇ ਕੰਘਾ ਕਿਰਪਾਨ, ਓਏ ਸੰਗ ਚਲੇਗਾ ਧਰਮ ਇਮਾਨ, ਕੱਛ ਲੱਕ ਦੀ ਮਾਰੇ ਤਾਨੇ, ਇਹੋ ਫੇਕ ਤੇਰਾ ਸਤਿਗੁਰ ਜਾ। ਕਛਹਿਰਾ ਕਿਸ ਵਾਸਤੇ ਪਾਈ? ਇਹਦਾ ਵੀ ਮਕਸਦ, ਇਹਨੂੰ ਐਵੇਂ ਨਾ ਸਮਝਿਆ ਕਰ। ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿਹੜੇ ਸੰਤ ਹੁੰਦੇ ਨੇ, ਯੋਗੀ ਹੁੰਦੇ ਨੇ, ਉਹ ਲੰਗੋਟ ਬਣਦੇ, ਤੇ ਕਲਗੀਧਰ ਪਿਤਾ ਜੀ ਨੇ ਸਿੱਖ ਨੂੰ ਇਹ ਜਤ ਦੀ ਲੰਗੋਟ ਦਿੱਤੀ ਹੈ, ਕਛਹਿਰਾ, ਇਹਦੇ ਨਾਲ ਜਤ ਹੀ ਰਹਿਣਾ। ਕਛਹਿਰਾ ਉਪਦੇਸ਼ ਦਿੰਦਾ ਹੈ ਕਿ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ। ਇਹ ਪੰਜ ਕਕਾਰ ਸਿੱਖੀ ਤੇ ਚਾਰ ਕੁਰੇ ਸਨ, ਪਰ ਇਸਤਰੀ ਕੁੱਠਾ ਨੀ ਖਾਣਾ, ਤੰਬਾਕੂ ਯੂਜ ਨੀ ਕਰਨਾ ਤੇ ਰੋਮਾਂ ਦੀ ਬੇਦਵੀ ਨੀ ਕਰਨਾ। ਤੇ ਚਾਰ ਕੁਰੇ ਜੇ ਕੋਈ ਕਰਦਾ ਹੈ ਤਾਂ ਫਿਰ ਉਹਨੂੰ ਅੰਮ੍ਰਿਤ ਛੱਕ ਕੇ ਉਹਨੂੰ ਬਖਸ਼ਾਉਣੀ ਚਾਹੀਦੀ, ਕਿਸੇ ਮਜਬੂਰੀ ਚ ਹੋ ਜਾਏ, ਕਿਉਂਕਿ ਪਿਆਰੀ ਸਾਧ ਸੰਗਤ ਅੰਮ੍ਰਿਤ ਕੇ ਕਹਿੰਦੇ ਜੀ ਅੰਮ੍ਰਿਤ ਬੜਾ ਭਾਰਾ, ਕਈ ਅੰਮ੍ਰਿਤ ਤੋਂ ਡਰਦੇ, ਜੀ ਅੰਮ੍ਰਿਤ ਛੱਕ ਲਵਾਂਗੇ ਪਤਾ ਨੀ ਕੀ ਹੋ ਜਾਏ, ਹੋਣਾ ਕੀ। ਪਿਛਲੀ ਵਾਰੀ ਦਾ ਜਦ ਆਇਆ ਸੀ ਇੱਕ ਨੌਜਵਾਨ ਬੱਚਾ 100 ਸਾਲ, ਮੈਂ ਉਹਨੂੰ ਕਿਹਾ ਕਾਕਾ ਅੰਮ੍ਰਿਤ ਛੱਕ ਲੈ, ਕਹਿਣ ਲੱਗਾ ਭਾਈ ਸਾਹਿਬ ਜੀ ਅਜੇ ਕੀ, ਅਜੇ ਤਾਂ ਖਾਣ ਪੀਣ ਦਾ ਸਮਾਂ ਹੈ, 4 ਦਿਨ ਖਾ ਪੀ ਲਈਏ ਬੁੱਢੀਆਂ ਹੋ ਕੇ ਅੰਮ੍ਰਿਤ ਛਕਾਂ। ਤੇ ਮੈਂ ਕਿਹਾ ਕਾਕਾ ਵੀ ਅਸੀਂ ਤੈਨੂੰ ਕੋਈ ਜੇਲ੍ਹ ਹੀ ਥੋੜਾ ਭੇਜਣਾ, ਆਖੋ ਸ੍ਰੀ ਭਾਈ, ਨੌਜਵਾਨ ਬੱਚਾ ਹੈ ਅੰਮ੍ਰਿਤਧਾਰੀ ਬਣ ਜਾਏਗਾ ਤਾਂ ਫਿਰ ਕੜਾ ਪ੍ਰਸ਼ਾਦ ਮਿਲੇਗਾ, ਸੋਹਣਾ ਸਰੂਪ ਮਿਲੇਗਾ। ਇੱਕ ਬਜ਼ੁਰਗ ਨੂੰ ਪੁੱਛਿਆ, ਬਾਬਾ ਤੂੰ ਅੰਮ੍ਰਿਤ
ਕਹਿਣ ਲੱਗਾ ਮੈਂ ਤਾਂ ਅੱਗੇ ਹੀ ਜਾ ਕੇ ਛਕਾਂ, ਜਿਵੇਂ ਅੱਗੇ ਅੰਮ੍ਰਿਤ ਦੀ ਫੈਕਟਰੀ ਲੱਗੀ ਹੁੰਦੀ ਹੈ, ਸਵਾਸਾਂ ਦਾ ਕੋਈ ਪਤਾ ਨੀ ਭਾਈ। ਕਹਿਣ ਲੱਗਾ ਮੇਰੇ ਦੰਦ ਕੋਈ ਨੀ। ਮੈਂ ਕਿਹਾ ਕੜਾਹ ਪ੍ਰਸ਼ਾਦ ਮਿਲਣਾ, ਆਖੋ ਸ੍ਰੀ ਛਕ। ਕਹਿਣ ਲੱਗਾ ਫਿਰ ਛਕ ਲੈਂਦਾ ਸਵਾਸਾਂ। ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਉਹ ਪਾਛੇ ਕਛੂ ਨਾ ਹੋਈ ਜੋ ਸਰ। ਕਾਲ ਦਾ ਕੀ ਪਤਾ ਕਿਸੇ ਦਾ, ਕਿਧਰੇ ਨਿਗੁਰਾ ਨਾ ਦੁਨੀਆਂ ਤੋਂ ਚਲਾ ਜਾਏ, ਨਿਗੁਰੇ ਕਾ ਨਾਮ ਹੈ। ਚਾਰ ਕੁਰ ਇਹਨਾਂ ਨੂੰ ਛੱਡਣਾ ਹੈ, ਜੇ ਕਿਧਰੇ ਕੋਈ ਹੋ ਜਾਂਦੀ ਹੈ ਤਾਂ ਗੁਰੂ ਕੋਲੋਂ ਬਖਸ਼ਾ ਲੈ। ਕੱਛ ਲੱਕ ਦੀ ਮਾਰੇ ਤਾਨੇ, ਇਹੋ ਭੇਖ ਤੇਰਾ ਸਤਿਗੁਰ ਜਾਣੇ, ਓਏ ਪੰਜੇ ਕੱਕੇ ਤਾਰ ਕਹਿਤੇ ਝੂਠ ਬਣਾਇਆ ਠਾਠ, ਜਾ ਸਿੱਖਾ ਕਰ ਆਪਣੇ ਘਰ ਜਪਜੀ ਦਾ ਪਾਠ। ਅੰਮ੍ਰਿਤ ਵੇਲੇ ਗੁਰਬਾਣੀ ਨਾਲ ਜੁੜਨਾ ਤੇ ਤੂੰ ਕਿਧਰ। ਭਾਈ ਜੋਗਾ ਸਿੰਘ ਨੇ ਜਿਸ ਵੇਲੇ ਪਹਿਰੇਦਾਰ ਦਾ ਉਪਦੇਸ਼ ਸੁਣਿਆ, ਸ਼ਰਮ ਆਈ, ਪੌੜੀਆਂ ਥਾਣੀ ਹੇਠਾਂ ਉਤਰ ਹੇਠਾਂ ਆਇਆ। ਮਨ ਚ ਕੋਈ ਖਿਆਲ ਆ ਗਿਆ, ਫਿਰ ਪੌੜੀਆਂ ਤੇ ਚੜ ਗਈ। ਪਹਿਰੇਦਾਰ ਨੇ ਕਿਹਾ ਮੁੜ ਆ ਗਈ। ਕਹਿਣ ਲੱਗਾ ਕਿਉਂ ਆਏ? ਭਾਈ ਜੋਗਾ ਸਿੰਘ ਕਹਿਣ ਲੱਗਾ, ਤੂੰ ਮੈਨੂੰ ਇਸ ਵਾਸਤੇ ਇੱਥੇ ਆਉਣ ਰੋਕੀ ਹੈ ਵੀ ਮੈਂ ਗੁਰੂ ਕਾ ਸਿੱਖ ਹਾਂ? ਹਾਂ ਭਾਈ, ਗੁਰੂ ਕਾ ਸਿੰਘ ਇੱਥੇ ਆਣਾ, ਇੱਥੇ ਉਹ ਸੋਭਦਾ ਇੱਕ ਭੈੜੀ ਥਾਂ ਹੈ, ਬੁਰੀ ਥਾਂ, ਜਿਹੜਾ ਇੱਥੇ ਆਇਆ ਉਹ ਬੁਰਾ ਬਣ ਗਿਆ, ਉਹਦਾ ਜੀਵਨ ਮੁੱਕ ਗਿਆ, ਸਿੱਖ ਇੱਥੇ ਨਾ ਆਵੇ। ਭਾਈ ਜੋਗਾ ਸਿੰਘ ਕਹਿਣ ਲੱਗਾ ਜੀ, ਤੇ ਮੈਂ ਸਿੱਖ ਹਾਂ, ਮੈਂ ਇੱਥੇ ਨਹੀਂ ਆ ਸਕਦਾ ਜੇ ਮੇਰੀਆਂ ਅੱਖਾਂ ਧੋਖਾ ਨਹੀਂ ਖਾਂਦੀਆਂ। ਤੁਸੀਂ ਮੈਨੂੰ ਸਿੱਖ ਜਾਪਦੇ ਹੋ, ਤੁਸੀਂ ਇੱਥੇ ਕਿਉਂ ਆਏ? ਉਹ ਪਿਆਰੀ ਸਾਧ ਸੰਗਤ ਪਹਿਰੇਦਾਰ ਦੇ ਨੇਤਰ ਭਰੇ। ਉਹ ਸਿੱਖਾ, ਮੈਂ ਆਪਣੇ ਆਪ ਇੱਥੇ ਨਹੀਂ ਖਲੋਤਾ, ਮੇਰਾ ਤਾਂ ਚਿੱਤ ਵੀ ਕਰਦਾ ਮੈਂ ਇੱਥੇ ਖੜੋਵਾਂ, ਪਰ ਕੀ ਕਰਾਂ, ਮਜਬੂਰੀ ਦੀ ਡਿਊਟੀ ਪਿਆ ਬਜਾ। ਮਜਬੂਰੀ ਦੀ ਡਿਊਟੀ, ਇਹ ਫਿਰ ਡਿਊਟੀ ਛੱਡ ਦੇ ਨਾ ਕਰ। ਪਹਿਰੇਦਾਰ ਨੇ ਕਿਹਾ ਛੱਡੀ ਨਹੀਂ ਜਾਂਦੀ, ਕਿਉਂਕਿ ਕਿਸੇ ਵੇਲੇ ਕਿਸੇ ਨੇ ਕਿਹਾ ਸੀ ਮੈਂ ਤੇਰੇ ਜੋਗਾ, ਤੇ ਮੈਂ ਵੀ ਕਹਿ ਬੈਠਾ ਜੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ। ਉਹਦੀ ਬਾਂਹ ਫੜੀ ਸੀ, ਬਾਂਹ ਫੜੇ ਦੀ ਲਾਜ ਪਿਆ ਰੱਖਦਾ ਕੁਛ ਨਹੀਂ। ਜੋਗਾ ਸਿੰਘ ਹੇਠਾਂ ਉਤਰਿਆ, ਨਾਲ ਦੇ ਸਿੰਘ ਨੂੰ ਜਗਾਇਆ, ਤੁਰ ਪਏ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਸ੍ਰੀ ਅਨੰਦਪੁਰ ਸਾਹਿਬ ਜੀ ਕਾ ਧਿਆਨ ਕਰਕੇ ਪਿਆਰੀ ਸਾਧ ਸੰਗਤ ਬੋਲੋ ਸਤਨਾਮ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੇਤ ਸੰਗਤਾਂ ਜੁੜੀਆਂ ਹਨ ਤੇ ਕੀਰਤਨ ਹੋ ਰਿਹਾ ਹੈ, ਸ਼ਬਦ ਪੜਿਆ ਜਾ ਰਿਹਾ। ਆਓ ਕਿਹੜਾ, ਤੁਸੀਂ ਪਿਆਰ ਨਾਲ ਪੜੋ।

necessário. Pagão, ਸਰਬਤ ਮਾਈ ਭਾਈ ਦੂਰ ਨੇੜੇ ਤੋਂ ਚੱਲ ਕੇ ਮੇਰੋ ਆਨ ਦਾਤੇ ਦੇ ਦਰਬਾਰ ਜੁੜ ਕੇ ਤੇ ਮਾਲਕ ਦੀਆਂ ਮਿਹਰਾਂ ਦੇ ਨਾਲ ਆਪਣੀਆਂ ਚੋਰੀਆਂ ਭਰੀਆਂ ਕਿਹੜੀ ਬਖਸ਼ਿਸ਼ ਫਿਰ ਲਗਾਤਾਰ ਬਣਾਏ ਪ੍ਰੋਗਰਾਮ ਅਨੁਸਾਰ ਕੁਛ ਦਿਨਾਂ ਤੋਂ ਆਪ ਗੁਰੂ ਦੀਆਂ ਮਿਹਰਾਂ ਪ੍ਰਾਪਤ ਆਪ ਵੀ ਧੰਨਵਾਦ ਭਾਗਾਂ ਵਾਲਾ ਉਹ ਗੁਰਸਿੱਖ ਪਰਿਵਾਰ ਗਰੇਵਾਲ ਪਰਿਵਾਰ ਉਹ ਹੋਣਹਾਰ ਬੱਚਾ ਜੋ ਅੱਜ ਸਾਰੀਆਂ ਸੰਗਤਾਂ ਵਾਸਤੇ ਜਿਨ੍ਹਾਂ ਵੱਲੋਂ ਗੁਰੂ ਕਾ ਲੰਗਰ ਤਿਆਰ ਧੰਨ ਗੁਰਸਿੱਖ ਪਿਆਰੀ ਸਾਧ ਸੰਗਤ ਇੱਕ ਸਿੱਖ ਨੂੰ ਪ੍ਰਸ਼ਾਦ ਸਿਖਾ ਦੇਣਾ ਉਹਦਾ ਵੀ ਬੜਾ ਫਲ ਪੰਜਾਂ ਸਿੰਘਾਂ ਨੂੰ ਭੋਜਨ ਸਿਖਾ ਦੇਣਾ ਪੰਜਾਂ ਵਿੱਚ ਕਲਗੀਆਂ ਵਾਲਾ ਆਪ ਆ ਜਾਂਦਾ ਹੈ ਤੇ ਜਿਹੜਾ ਸਾਰੀ ਸੰਗਤ ਨੂੰ ਪ੍ਰਸ਼ਾਦ ਸਿਖਾਉਂਦਾ ਉਹਦੇ ਤਾਂ ਬੇਅੰਤ ਬਖਸ਼ਿਸ਼ ਉਹ ਗੁਰਮੁਖ ਪਰਿਵਾਰ ਵੀ ਧੰਨ ਗੁਰੂ ਨਾਨਕ ਦੇਵ ਬਖਸ਼ੇ ਖਜ਼ਾਨਿਆਂ ਚੋਂ ਗੁਰੂ ਕੇ ਲੰਗਰ ਤਿਆਰ ਹੋਏ ਸਾਰੀਆਂ ਸੰਗਤਾਂ ਨੇ ਛਕੇ ਤਾਂ ਪਿਆਰੀ ਸਾਧ ਸਿੰਘ ਤੇ ਮਿਹਰ ਬਾਬਾ ਜੀ ਬਚਨ ਕਰਦੇ ਸਨ ਗੁਰੂ ਦੀ ਮਿਹਰ ਕੋਈ ਦਰਖਤਾਂ ਨਾਲ ਥੋੜੀ ਲੱਗੀ ਗੁਰੂ ਦੀ ਮਿਹਰ ਕੋਈ ਦੁਕਾਨਾਂ ਤੇ ਥੋੜੀ ਵਿਕਦੀ ਹੈ ਮਿਹਰ ਦੀ ਨਿਸ਼ਾਨੀ ਕੀ ਹੈ ਜਿਸ ਵੇਲੇ ਆਪਾਂ ਗੁਰੂ ਨਾਲ ਜੁੜ ਜਾਈਏ ਸਮਝੋ ਮੇਰੇ ਤੇ ਗੁਰੂ ਦੀ ਮਿਹਰ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਛਣਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਆਓ ਪਿਆਰੀ ਸਾਧ ਸੰਗਤ ਅਨੰਦ ਸਾਹਿਬ ਦਾ ਪਾਠ ਕਰਕੇ ਕੀਰਤਨ ਦੀ ਸਮਾਪਤੀ ਕਰੀਏ ਅੰਮ੍ਰਿਤ ਵੇਲੇ ਫਿਰ ਆ ਕੇ ਜਾਓ ਪਿਆਰੀ ਸਾਧ ਸੰਗਤ ਬਸ ਇੱਕ ਦੋ ਦਿਨ ਬਾਕੀ ਰਹਿ ਗਏ ਹਨ ਤੇ ਸੰਡੇ ਦਾ ਪ੍ਰੋਗਰਾਮ ਇਸ ਪ੍ਰੋਗਰਾਮ ਦਾ ਆਖਰੀ ਪ੍ਰੋਗਰਾਮ ਹੈ ਫਿਰ ਨਦੀ ਨਾਮ ਸਹਿਯੋਗੀ ਮੇਲਾ ਕੱਲ੍ਹ ਸਾਹਿਬ ਜੀ ਬਖਸ਼ਿਸ਼ ਕਰਨ ਆਪ ਜੀ ਦੇ ਦਰਸ਼ਨ ਤਾਂ ਮੈਂ ਆਸ ਕਰਦਾ ਜਿੱਥੇ ਪਿਆਰ ਨਾਲ ਪ੍ਰਬੰਧਕਾਂ ਨੇ ਪ੍ਰੋਗਰਾਮ ਬਣਾਏ ਵਾਰ ਸਾਲ ਦੀਆਂ ਸੰਗਤਾਂ ਦਾ ਪਿਆਰ ਤਾਂ ਮੈਂ ਆਸ ਕਰਦਾ ਆਉਂਦੇ ਪ੍ਰੋਗਰਾਮਾਂ ਚ ਅੰਮ੍ਰਿਤ ਵੇਲੇ ਵੀ ਆ ਕੇ ਅੰਮ੍ਰਿਤ ਵੇਲੇ ਦਾ ਜੋ ਆਨੰਦ ਹੈ ਪਿਆਰੀ ਸਾਧ ਸਿੰਘ ਤੋਂ ਕਹਿਵੇ ਕੋ ਸੋਭਾ ਨਹੀਂ ਦੇਖ ਆਈ ਅੱਜ ਪਿੰਨੀ ਰਹਿ ਲੜੀਏ ਪਿੰਨੀ ਰਹਿ ਲੜੀਏ ਚਮਕਣ ਤਾਰੇ ਰਾਮ ਸ਼ਬਦ ਅੰਮ੍ਰਿਤ ਵੇਲੇ ਪੜਿਆ ਸਾਰੀ ਸੰਗਤ ਗੂੰਜਦੀ ਸੀ ਇੰਜ ਆਪਦਾ ਸੀ ਜਿਵੇਂ ਸੱਚਮੁੱਚ ਜਾ ਗਏ ਸੰਤ ਜਨਾ ਮੇਰੇ ਰਾਮ ਉਹਨਾਂ ਨੂੰ ਸੰਤ ਪਦਵੀ ਮਿਲ ਜਾ ਤਾਂ ਅੰਮ੍ਰਿਤ ਵੇਲੇ ਵੀ ਤੇ ਸ਼ਾਮਾਂ ਨੂੰ ਵੀ ਜੁੜੋ ਆਪਣਾ ਗੁਰੂ ਸਾਹਿਬ ਦਾ ਪਾਠ ਸਾਰੀ ਦਿੱਲੀ ਕਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਪੰਥ ਦੇ ਵਾਲੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ ਆਪ ਜੀ ਦੇ ਦਰੋ ਤਰੋ ਵਰਸਾਏ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਪਾਈ ਪਾਤਸ਼ਾਹ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸ਼ਬਦ ਦਾ ਆਦਰ ਕਰਦੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜ ਕੇ ਬਾਣੀ ਦਾ ਪਿਆਰ ਕਰਦੇ ਹੋਏ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਹਨ ਮੇਰੇ ਅੰਤਰ ਜਾਮੀ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਸਰਬਤ ਮਾਈ ਪਾਈ ਨੂੰ ਨਾਮਦਾਨ ਬਖਸ਼ੋ ਸਿੱਖੀ ਜੀਵਨ ਬਖਸ਼ੋ ਆਪਣੇ ਚਰਨਾਂ ਦਾ ਪਿਆਰ

उतना बारंबार जो बंथल पके पोंगिरे बोरना लगेगा।

ਮਨ ਅੰਦਰ ਲੱਭ ਗੁਰਮੁਖ ਪਾਇਆ ਮਾਨਸ ਜਨ ਅੰਦਰ ਲੰਬ ਗੁਰਮੁਖ ਪਾਇਆ।

அஜோ சமஜ கச்சு பிகடே நாயின் படல ராம முரார் அஜோ சமஜ

जीना ही जान, जिस पे हम जावेंगे नानक एक ही बाहरी।